0: ਥੋਂ ਕਰ ਇਨਕਾਰ ਥੋਂ ਮਿਲਾ ਦਿਨ ਖੇ ਤਦ ਸੀ ਚੜੀ ਬੁਖਾਰ ਥੋਂ
1: ਜੋ ਜੋ ਮਿਲਾ ਤੁਝੇ ਨਸੀਬ ਮੇਂ ਨਾ ਹੈ ਇਹ ਨਿਮਤ ਅਸਾਂ ਕੇ ਨਸੀਬ ਹੈ।